0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sono Radio Network, Qatar's number one Asian radio network.

ਕਿ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। ਤੁਮ ਮੇਰੇ ਫਿਲਮ ਸੇ ਆਪ ਯੇ ਗਾਣਾ ਸੁਣ ਰਹੇ ਥੇ। ਸੀ ਗਾਣੇ ਬੜੇ ਜੋ ਹੈ ਵੋ ਖੂਬਸੂਰਤ ਹੈ, ਲੇਕਿਨ ਫਿਲਮ ਜੋ ਥੀ ਵੋ ਬਾਕਸ ਆਫਿਸ ਪੇ ਇਤਨਾ ਜ਼ਿਆਦਾ ਕਮਾਲ ਜੋ ਹੈ ਵੋ ਨਹੀਂ ਕਰ ਪਾਈ, ਕਿਉਂਕਿ ਐਸਾ ਬੋਲਾ ਜਾਤਾ ਹੈ ਕਿ ਯੇ ਫਿਲਮ ਜੋ ਥੀ ਵੋ ਫਲੱਡ ਸਿਚੁਏਸ਼ਨ ਪੇ ਬਣੀ ਥੀ, ਰਾਈਟ। ਲੇਕਿਨ ਫਲੱਡ ਸਿਚੁਏਸ਼ਨ ਪੇ ਕੋਨਸੈਂਟ੍ਰੇਟ ਕਰਨੇ ਸੇ ਉਨ੍ਹੋਂਨੇ ਮਤਲਬ ਆਪਣਾ ਜੋ ਐਂਗਲ ਥਾ ਵੋ ਹਟਾ ਕੇ ਰੋਮਾਂਟਿਕ ਸਾਈਡ ਵਾਲਾ ਜੋ ਐਂਗਲ ਥਾ ਉਸਕੋ ਜ਼ਿਆਦਾ ਜੋ ਥਾ ਵੋ ਦਿਖਾ ਦਿਆ, ਇਸ ਵਜ੍ਹਾ ਸੇ ਫਿਲਮ ਜੋ ਹੈ ਵੋ ਨਹੀਂ ਕਰ ਸਕੀ, ਐਸਾ ਬੋਲਾ ਜਾਤਾ ਹੈ। ਐਂਡ ਇਸਮੇ ਜੋ ਇੱਕ ਸੀਨ ਰਹਿਤਾ ਹੈ ਨਾ ਪਾਣੀ ਵਾਲਾ, ਜਿਸਮੇ ਸੋਹਾ ਅਲੀ ਖਾਨ ਨੇ ਸੇ ਬੋਲਾ ਥਾ ਕਿ ਭਾਈ ਸੈੱਟ ਪਰ ਜਬ ਵੋ ਪੂਰਾ ਪਾਣੀ ਭਰਾ ਹੁਆ ਥਾ ਵੋ ਵਾਲਾ ਯੂ ਨੋ ਸੀਨ ਕਰਨੇ ਮੇਂ ਸੋਹਾ ਅਲੀ ਖਾਨ ਕੋ ਕਾਫੀ ਜ਼ਿਆਦਾ ਪ੍ਰੋਬਲਮ ਕਾ ਸਾਹਮਣਾ ਕਰਨਾ ਪੜਾ ਥਾ। ਐਂਡ ਤੁਮ ਮੇਰੇ ਫਿਲਮ ਕੀ ਬਾਤ ਕਰੇ ਤੋ ਇਮਰਾਨ ਖਾਰਾ ਔਰ ਕੁਨਾਲ ਕਪੂਰ ਜੋ ਥੇ ਵੋ ਪਹਿਲੀ ਚੋਇਸ ਥੀ ਇਸ ਫਿਲਮ ਕੇ ਲੀਏ, ਇਮਰਾਨ ਸੋਰੀ ਇਸ ਰੋਲ ਕੇ ਲੀਏ ਜੋ ਕਿ ਇਮਰਾਨ ਹਾਸ਼ਮੀ ਕਾ ਥਾ। ਐਂਡ ਕੰਗਨਾ ਰਨੌਤ ਜੋ ਥੀ ਵੋ ਸੋਹਾ ਅਲੀ ਖਾਨ ਕੇ ਰੋਲ ਕੇ ਲੀਏ ਸਬਸੇ ਪਹਿਲੇ ਉਨਕੋ ਚੂਜ਼ ਕੀਆ ਗਿਆ ਥਾ, ਲੇਕਿਨ ਸਮ ਹਾਓ ਫਿਲਮ ਕਾ ਮੁਝੇ ਇਤਨਾ ਪਤਾ ਨਹੀਂ, ਲੇਕਿਨ ਇਸ ਫਿਲਮ ਕੇ ਗਾਣੇ ਜੋ ਹੈ ਵੋ ਕਾਫੀ ਜ਼ਿਆਦਾ ਬਵਾਲ ਹੈ ਯਾਰ।

0: ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਔਰ ਜਬ ਸ਼ੋਅ ਦੀ ਸ਼ੁਰੂਆਤ ਹੋਈ ਰਹੀ ਤਾਂ ਮੈਂ ਆਪਸੇ ਇੱਕ ਸਵਾਲ ਪੁੱਛਾ ਥਾ ਕਿ ਜੈਸੇ ਮੇਰਾ ਕੰਫਰਟ ਸ਼ੋਅ ਹੈ ਵੈਂਪਾਇਰ ਡਾਇਰੀਜ਼, ਮੈਂ ਮੇਰੇ ਕੋ ਜਬ ਵੀ ਲਗਾ ਲਓ, ਅਗਰ ਮੂਵੀ ਕੀ ਬਾਤ ਕਰੇ ਤੋ ਲੈਲਾ ਮਜਨੂੰ, ਔਰ ਸ਼ੋਅ ਕੀ ਬਾਤ ਕਰੇ ਤੋ ਵੈਂਪਾਇਰ ਡਾਇਰੀਜ਼ ਮੁਝੇ ਬਹੁਤ ਜ਼ਿਆਦਾ ਪਸੰਦ ਹੈ। ਅਗਰ ਕੁਛ ਦੇਖਣੇ ਕੇ ਲਈ ਨਹੀਂ ਮਿਲ ਰਿਹਾ ਔਰ ਖਾਣਾ ਵੀ ਖਾ ਰਹੀ, ਕਿਉਂਕਿ ਖਾਣਾ ਖਾਤੇ ਟਾਈਮ ਮੇਰੇ ਕੋਈ ਨਾ ਕੁਛ ਸਾਥ ਮੇ ਚਲਤਾ ਹੋਣਾ ਚਾਹੀਏ, ਅਗਰ ਕੁਛ ਨਹੀਂ ਮਿਲ ਰਿਹਾ ਨਾ ਤੋ ਮੈਂ ਵੈਂਪਾਇਰ ਡਾਇਰੀਜ਼ ਦੇਖਤੀ ਹੂੰ। ਔਰ ਮੈਨੇ ਰੀਸੈਂਟਲੀ ਦੇਖਣਾ ਸਟਾਰਟ ਕੀਆ ਔਰ ਮੈਂ ਮੇਰਾ ਟਾਈਮ ਬਹੁਤ ਅੱਛੇ ਤਰੀਕੇ ਸੇ ਜੋ ਹੈ ਵੋ ਉਸਸੇ ਪਾਸ ਹੋ ਜਾਤਾ ਹੈ। ਤੋ ਮੈਂ ਆਪਸੇ ਪੁੱਛ ਰਹੀ ਥੀ ਕਿ ਕੌਨ ਸਾ ਆਪਕਾ ਇੱਕ ਐਸਾ ਕੰਫਰਟ ਸ਼ੋਅ ਹੈ ਜੋ ਕਿ ਆਪ ਹਮੇਸ਼ਾ ਦੇਖਤੇ ਹੋ।
1: ਹੈ ਸਿਮਰਨ, ਗੁੱਡ ਈਵਨਿੰਗ,
0: ਵੈਰੀ ਗੁੱਡ
1: ਈਵਨਿੰਗ। ਜੋ ਸ਼ੋਅ ਜੋ ਮੇਰਾ ਕੰਫਰਟ ਸ਼ੋਅ ਹੈ ਵੋ ਹੈ ਗੌਸਿਪ ਗਰਲ। ਮੈਂ ਬਹੁਤ ਦਫ਼ਾ ਰਿਪੀਟ ਕਰ ਕਰਕੇ ਦੇਖ ਚੁੱਕੀ ਹੂੰ ਉਸੇ। ਔਰ ਇਸ ਕੇ ਇਲਾਵਾ ਜੋ ਹੈ ਇੱਕ ਹੈ ਸੁਪਰਨੈਚੁਰਲ। ਸੁਪਰਨੈਚੁਰਲ ਕੀ ਐਪੀਸੋਡ ਬਹੁਤ ਜ਼ਿਆਦਾ ਹੈ, ਗੌਸਿਪ ਗਰਲ ਕੀ ਤੋ ਮੈਂ ਖਤਮ ਕਰ ਲੈਤੀ ਹੂੰ, ਇਸ ਕੀ ਜੋ ਹੈ ਵੋ ਪੂਰੀ ਨਹੀਂ ਹੋ ਪਾਤੀ। ਲੇਕਿਨ ਖੈਰ ਉਸਮੇ ਲੂਸੀਫਰ ਕਾ ਸ਼ੋਅ ਬਹੁਤ ਅੱਛਾ ਹੋਤਾ ਹੈ, ਤੋ ਆਪ ਚੈੱਕ ਕਰੀਏਗਾ, ਬਤਾਈਏਗਾ ਅਗਰ ਆਪਨੇ ਦੇਖੀ ਤੋ।
0: ਥੈਂਕ ਯੂ ਸੋ ਮਚ। ਸੁਪਰਨੈਚੁਰਲ ਮੈਨੇ ਦੇਖਾ ਹੂਆ ਹੈ, ਲਾਸਟ ਕਾ ਸੀਜ਼ਨ ਜੋ ਥਾ ਵੋ ਮੈਨੇ ਨਹੀਂ ਦੇਖਾ ਥਾ। ਐਂਡ ਲੂਸੀਫਰ ਮੇਰੇ ਭਾਈ ਨੇ ਮੁਝੇ ਬਹੁਤ ਬਾਰ ਸਜੈਸਟ ਕੀਆ ਲੇਕਿਨ ਮੈਂ ਉਸਕੋ ਸਮਹਾਉ ਦੇਖ ਨਹੀਂ ਪਾਈ। ਬਟ ਆਪ ਲੋਕ ਅਗਰ ਮੁਝੇ ਸੁਣ ਰਹੇ ਤੋ ਬਤਾਈਏ ਆਪਕਾ ਫੇਵਰੇਟ ਵਾਲਾ ਕੰਫਰਟ ਸ਼ੋਅ ਜੋ ਹੈ ਵੋ ਕੌਨ ਸਾ ਜੋ ਕਿ ਆਪ ਕਭੀ ਵੀ ਦੇਖ ਲੇਤੇ ਹੋ। ਵੋ ਸ਼ੋਅ ਵੀ ਹੋ ਸਕਦਾ ਹੈ, ਵੋ ਮੂਵੀ ਵੀ ਹੋ ਸਕਤੀ ਹੈ। ਕਾਲ ਕਰਕੇ ਬਤਾਈਏ 3311111।